0: with it next to Hounslow bus station. Remember, deep fetches, 3 Gilbert Street, Hounslow, Middlesex. Telephone 572-4382 between 9 and 6.
1: ਕਾਰ ਵੇਚਣਾ ਹੋਵੇ ਜਾਂ ਫਿਰ ਕਾਰ ਖਰੀਦਣਾ ਹੋਵੇ ਹਮੇਸ਼ਾ ਯਾਦ ਰੱਖੋ ਨੈਪਕੋ ਸਟੇਟ ਵਾਲਿਆਂ ਨੂੰ ਇਹਨਾਂ ਦੀ ਫ੍ਰੀ ਸਰਵਿਸ ਜਿਸ ਤਰ੍ਹਾਂ ਕਿ ਕਦੇ ਐਡਵਰਟਾਈਜ਼ਿੰਗ ਮਾਰਗੇਜ ਐਡਵਾਈਸ ਤੇ ਵੈਲਿਊਏਸ਼ਨ ਦਾ ਫਾਇਦਾ ਉਠਾਓ ਜਿਆਦਾ ਜਾਣਕਾਰੀ ਵਾਸਤੇ 574-6000 ਜਾਂ ਫਿਰ 571-2259 ਤੇ